ਕਲੇਗ ਫਾਨੁਗ ਵਿਰੀ ਰਸ ਕਲਾਂਗ ਹਜ਼ਰਤਮ ਮੁਨਾਜਾਦਿਨ ਵੀ ਫਹ ਇਕਲੇਗ ਫਾਨ ਵੀ ਦਾਲ ਵੀ ਮਿਯਲਾਗ ਵਿਰੀ ਰਸ ਕਲਾ ਖੋਏ ਹਮ ਕਸ਼ਵਰੁਮ ਮਿਯਲਾਗ ਦੈਵਨੀ ਮਿਯਲਾਗ ਅਹੁਲ ਵਿਰਿੰਗ ਤੇਰੇ ਅਧਿ ਹਮ ਕਸ਼ਵਰੁਮ ਇਬ ਰਸ ਕਲਾਂਗ ਵਾਉਦੁ ਫੁਲਕੀ ਹੱਕੁ ਬਸ ਫੁਲ ਅਧਿ ਇਬ ਰਸ ਕਲਾਂਗੇ ਹੁਕੁਮ ਖੁਰਬਾ ਇਮ ਅਦੁਲ ਵਿਰੀ ਰਸ ਕਲਾਂਗੇ